ਹੇ ਮਸੀਹ ਦੀ ਹਾਲ ਪਿੱਟ ਰਚਨਾ ਕਰਨ ਲੱਗ ਗੀਤ ਸਿਆਲ ਆਪਣੇ ਵਾਦ ਨਹੀਂ ਕਰਨ ਨੋ ਹੈ ਕਿ ਉਹਨਾਂ ਆਪੀ ਇੰਗ ਕੁੱਟ ਸਕ ਉਹ ਬੋਵਨ ਇੰਗ ਗੋਨ ਟੇਕ ਕਰਾ ਨੈਵਤ ਮਤਕ ਕਰਾ ਨੋ ਨਾ ਫਸੁਗੇ ਅਪ੍ਰੈਲ 28 ਵੇਂ ਦਾ ਤੇ ਹੇ ਮਸੀਹ ਦੀ ਹਾਲ ਪਿੱਟ ਆਪਿੰਗ ਵੇਨ ਨੋ ਗਸ ਹਰੀ ਤਮ ਪਾਉਰ ਦੋ ਵਿਸਕ ਗਤ ਵੇਨ ਹੇ ਮਸੀਹ ਦੀ ਹਾਲ ਪਿੱਟ ਕੇ ਗੀਤ ਕਿਆਨੇ ਸਰਲ ਵਚਨ ਵਾਲਿੰਗ ਗੰਬਰੋ ਹੈਂਗਿੰਗ ਤੇ ਨੇ ਕਲਾ ਕੁਰਤੀ ਮੇ ਗੀਤ ਇਹ ਸਦਾਕਾਲੀ ਰਸੇ ਗਿਨੇ ਨੇ ਕਾ ਉਹਗੇ ਗੀਤ ਰਸਕਿਆਂਗੇ ਸਿੱਤ ਤੁਲ ਸਦਾਕਾਲਿਕ ਮਤਕਿਆਂ ਗੁਰਨਾਗਾ ਗੱਤੇ ਸੰਗੀਤ ਆ ਜੀਵਿਤ ਇਕਟ ਗੱਲਪੂ ਨਿਰਮਾਣ ਸੀ ਹੈਂਗਿੰਗ ਮੰਗੀ ਹੇਮ ਸਿਰੀ ਹਾਲ ਪਿੱਟ ਕੇ ਗੀਤ ਕੀਨ ਵਿੱਚ ਆਪੇ ਦੈਨਿਕ ਜੀਵਿਤ ਸਰਲ ਹੈਂਗੇ ਸੰਗੀਤ ਮੇ ਰਸੇ ਵਿੱਚ ਪਰਿਵਰਤਨ ਮੈਨੂੰ ਉਹਗੇ ਗੀਤ ਰਸੇ ਕਿਆਨੇ ਸਰਲਤ ਕੈਮੁਰ ਸਾ ਸੰਸੁਮ ਬਾਵ ਮੇ ਗੀਤ ਇਹ ਸਦਾਕਾਲਿਕ ਗਮਨੇ ਖੁਰਸਾ නැවතත්ියමුවන්නේ ලබන සතිය මේ වෙලාවට දහවල් එකට ලංකා රේඩියෝ වැඩසටහනත් සමග සජීව එතෙක් ඔබ සැමට වාසනාව පිරි සතුට පිරි වාසනාවන්ත සතියකට ආශිර්වාදන මම රංජන් ධර්මරත්න විසින් විදදා next වෝක අප ඩ්‍රයිසෙන් ව මිට ලංකා රේඩියෝ සෙන්ඩුන් බිස්තන් වොන්ස නොයිස් ආලන් සුපර් ටොලර් වෝක බිස්තන් චාව් චාව් අපුම්සෙන් ව ගිප්ටස් පොලිස රේඩියෝ සෙන්ඩුන් බීගොස් mit meiner Kollege Elis Plister.